ਪਹਾੜੀ ਬੋਲੀ 'ਚ ਭਜਨ ਦੇ ਕਾਰਜਕ੍ਰਮ ਤੋਂ ਸੁਣਿਆ ਕਰਦੇ ਨੇ ਆਕਾਸ਼ਵਾਣੀ ਹਮੀਰਪੁਰ 'ਤੇ ਬਿਮਲਾ ਰਾਠੌਰ ਦੀ ਆਵਾਜ਼ 'ਚ ਤੁਸੀਂ ਇਹ ਭਜਨ ਸੁਣਿਆ। ਹੁਣ ਆਵਾਜ਼ ਸੁਣਦੇ ਹਨ ਕਾਰਜਕ੍ਰਮ ਦੀ ਅਗਲੀ ਪ੍ਰਸਤੁਤੀ।

ਦੇ ਤਿਆਰ ਰਹਿੰਦੇ ਕਿ ਕਾਰਜਕ੍ਰਮ ਦਾ ਸਮਾਂ ਹੋਵਾ ਕਰਦਾ ਤਾਂ ਆਪਣੀ ਧੁੰਨਾਂ ਬਚਾਉਣ ਲਈ ਪਾਉਂਦੇ ਹਨ। ਤਾਂ ਕਹਿੰਦੇ ਨੇ ਕਿ ਮਾਣੂ ਜਿਹੜਾ ਅਸੀਂ ਆਪਣੀ ਧੁੰਨਾਂ 'ਚ ਰਿਹਾ ਸੀ ਠੀਕ ਰਹਿੰਦਾ, ਪਰ ਐਸੀ ਧੁੰਨ ਵੀ ਨਾ ਹੋਏ ਕਿ ਆਦਮੀ ਜਿਹੜਾ ਦੂਜੇ ਦੇ ਦੁੱਖਾਂ ਸੁੱਖਾਂ 'ਚ ਹੀ ਕੰਮੇ ਨਾ ਹੋਏ, ਸੈ ਆਪਣੀ ਧੁੰਨ 'ਚ ਰਹਿਣਾ ਵੀ ਬੜਾ ਹੋਰ ਜਿਹਾ ਲੱਗਦਾ। ਇਸ ਕਰਕੇ ਸਾਂਝੋ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਨਿਭਾਉਂਦਿਆਂ ਇਹ ਖਿਆਲ ਰੱਖਣਾ ਜ਼ਰੂਰੀ ਹੈ ਕਿ ਸਾਡੇ ਕਾਰਨ ਕਿਸੇ ਦਾ ਦੁੱਖ ਜਿਹੜਾ ਹੈ ਜ਼ਿਆਦਾ ਨਾ ਵਧੇ। ਸਾਡੇ ਕਾਰਨ ਕੋਈ ਸੁਖੀ ਹੋਏ ਤਾਂ ਬੜੀ ਖਰੀ ਗੱਲ ਹੈ, ਕਨੇ ਇਸ 'ਤੇ ਵੱਡੀ ਗੱਲ ਇਹ ਵੀ ਹੈ ਕਿ ਅਸਾਂ ਜਿਹੜੇ ਹਨ ਸੈ ਇੱਕ ਜ਼ਿੰਮੇਦਾਰ ਨਾਗਰਿਕ ਬਣੀਏ ਭਾਈ, ਜ਼ਿੰਮੇਦਾਰੀਆਂ ਨਿਭਾਉਣ ਦਾ ਕੋਸ਼ਿਸ਼ ਕਰੀਏ, ਕਿਉਂਕਿ ਕਈ ਵਾਰੀ ਅਸਾਂ ਲਾਪਰਵਾਹੀ ਵਰਤੇ ਜਾਂਦੇ ਹਨ ਤਾਂ ਸਾਡੇ ਕਾਰਨ ਕਈਆਂ 'ਚੋਂ ਦੁੱਖ ਪੁੱਜ ਜਾਂਦਾ, ਕਈਆਂ ਦੀ ਭਾਵਨਾ ਆਹਤ ਹੋ ਜਾਂਦੀ ਆ। ਅਤੇ ਇਸ ਕਰਕੇ ਇਹ ਚੀਜ਼ ਵੀ ਸਾਂਝੇ ਧਿਆਨ ਰੱਖਣਾ ਚਾਹੀਦੀ, ਕਿਉਂਕਿ ਬੋਲਦੇ ਹਨ ਸਮੇਂ ਦੀ ਰਫ਼ਤਾਰ ਬੜੀ ਤੇਜ਼ ਹੁੰਦੀ, ਕਨੇ ਸਮੇਂ ਦੀ ਰਫ਼ਤਾਰ 'ਚ ਕਈ ਕੁਛ ਆਦਮੀ ਨੂੰ ਸਿੱਖਣਾ ਮਿਲਦਾ। ਅਤੇ ਇਸ ਕਰਕੇ ਕਈ ਵਾਰੀ ਅਸਾਂ ਦੂਜੇ ਬੜੀਆਂ ਸਿੱਖਾਂ ਦਿੰਦੇ ਹਨ, ਲੇਕਿਨ ਆਪਾਂ ਆਪਣੇ ਆਪ 'ਚ ਸਿੱਖਾਂ ਅਸਾਂ ਭੁੱਲ ਜਾਂਦੇ ਹਨ, ਹਤੇ ਨਾ ਪਰ ਕਈ ਵਾਰੀ ਨਹੀਂ ਚੱਲਦੇ ਹਨ। ਤਾਂ ਇਹ ਵੀ ਧਿਆਨ ਰੱਖਣਾ ਪਾਉਣਾ ਕਿ ਅਸਾਂ ਦੂਜੇ ਗੱਲ ਗਲਾਈਏ ਲੇਕਿਨ ਇਸ ਪਰ ਅਸਾਂ ਕਿਤਨੇ ਖਰੇ ਉਤਰਦੇ ਹਨ, ਇਹ ਵੀ ਸਾਡੇ ਵਾਸਤੇ ਬੜੀ ਇੱਕ ਬੜੀ ਸਮੀਖਿਆ ਦੀ ਵਿਸ਼ਲੇਸ਼ਣ ਦੀ ਗੱਲ ਹੈ। ਤਾਂ ਖੈਰ ਗੱਲਾਂ ਦਾ ਵਿਸ਼ਰਾਮ ਅਸਾਂ ਇੱਥੋਂ ਦੇਣਾ ਹੈ, ਹੁਣ ਸੁਣਾਉਣਾ ਤਾਂ ਜੋ ਇੱਕ ਲੋਕ ਗੀਤ।

ਲਿਆ ਜੀ ਲੋਕ ਗੀਤ ਤੋਂ ਸੁਣਿਆ ਓਮ ਪ੍ਰਕਾਸ਼ ਕਨੇ ਸਾਥੀ ਦੀ ਆਵਾਜ਼ 'ਚ ਦੇਖਾ ਜਲੂ ਅਸਾਂ ਪਹਾੜੀ ਲੋਕ ਗੀਤ ਸੁਣਦੇ ਹਾਂ ਤਾਂ ਸਾਨੂੰ ਇਹ ਲੱਗਦਾ ਕਿ ਅਸਾਂ ਆਪਣੇ ਆਂਗਣ ਦੁਆਰ 'ਚ ਬੈਠੇ ਹੋਏ ਆਪਣੀ ਸਾਡੀ ਪਹਾੜੀ ਸੰਸਕ੍ਰਿਤੀ ਜਿਹੜੀ ਹੈ ਬੜੀ ਸਮ੍ਰਿੱਧ ਹੈ ਕਿ ਇਸ ਦੀ ਬੋਲ ਬਾਣੀ ਜਿਹੜੀ ਸੀ ਬੜੀ ਅਲੱਗ ਹੈ ਅਨੂਠੀ ਹੈ ਸਾਰੇ ਹੀ ਦੇਸ਼ 'ਚ ਹਰ ਰਾਜ ਦੀ ਆਪਣੀ ਆਪਣੀ ਸੰਸਕ੍ਰਿਤੀ ਹੈ ਲੇਕਿਨ ਸਾਡੀ ਹਿਮਾਚਲ ਦੀ ਸੰਸਕ੍ਰਿਤੀ ਦਾ ਕਹਿਣਾ ਹੀ ਕਿਹਾ ਇਹ ਤੋਂ ਜਿਹੜੇ ਉੱਚੇ ਉੱਚੇ ਪਹਾੜ ਹਨ ਵਗਦੀਆਂ ਨਦੀਆਂ ਹਨ ਛੜੂੜੂ ਹਨ ਕਹਿੰਦੇ ਲੋਕ ਗੀਤ ਹਨ ਸਾਡੇ ਮਨੇ ਜੋ ਮੋਹ ਲੈਂਦੇ ਇੱਕ ਗੱਲਬਾਤ ਤੁਹਾਡੇ ਸੌਗੀ ਹਾਂ ਇਹ ਵੀ ਕਰਨੀ ਹੈ ਕਿ ਜਲੂ ਅਸਾਂ ਪੜ੍ਹੇ ਲਿਖੇ ਜ਼ਿਆਦਾ ਹੋ ਜਾਂਦੇ ਹਨ ਤਾਂ ਸਾਡੇ ਅੰਦਰ ਜਿਹੜਾ ਵਿਵੇਕ ਸਹਿ ਕਈ ਵਾਰੀ ਘਟਣਾ ਸ਼ੁਰੂ ਹੋ ਜਾਂਦਾ ਤੁਹਾਨੂੰ ਦੇਖਿਆ ਹੋਣਾ ਚੋਂ ਪਾਸਿਆਂ ਕਿ ਆਦਮੀ ਜਿਹੜਾ ਸਾ ਰਾਗ ਦੁਸ਼ ਜਲਨ ਦਾ ਸ਼ਿਕਾਰ ਹੋ ਜਾਂਦਾ ਛੋਟੀਆਂ ਛੋਟੀਆਂ ਗੱਲਾਂ ਪਰ ਈਸ਼ਾ ਕਰਾ ਕਰਦਾ ਮਾਣੋ ਕਿ ਦੂਜੇ 'ਤੇ ਇਹ ਗੱਲ ਵੀ ਠੀਕ ਨਹੀਂ ਹੈ ਕਿਉਂਕਿ ਇਹ ਸਾਡੇ ਜਿਹੜੇ ਬਲੱਡ ਪ੍ਰੈਸ਼ਰ ਹਨ ਤਿੰਨਾਂ ਵੀ ਵਧਾਉਂਦਾ ਬਿਮਾਰੀਆਂ ਵਧਾਉਂਦਾ ਅਸਾਂ ਕਹਿ ਸੰਤੁਸ਼ਟੀ ਦਾ ਜਿਹੜਾ ਇੱਕ ਪੈਮਾਨਾ ਇਸ ਪਰ ਚੱਲੀਏ ਤਾਂ ਕਿ ਅਸਾਂ ਸੰਤੁਸ਼ਟ ਰਹੀਏ ਸੰਤੋਸ਼ ਰਹੀਏ ਦੇਖਾ ਪਹਿਲੇ ਜ਼ਮਾਨੇ 'ਚ ਲੋਕ ਇਤਨੇ ਸਾਰੇ ਸੰਪੰਨ ਨਹੀਂ ਹੁੰਦੇ ਥੇ ਲੇਕਿਨ ਫਿਰ ਵੀ ਸਹ ਲੋਕ ਬੜੇ ਸੰਤੁਸ਼ਟ ਰਹਿੰਦੇ ਥੇ ਖੁਸ਼ ਰਹਿੰਦੇ ਥੇ ਕਹਿੰਦੇ ਪ੍ਰੇਮ ਭਾਈਚਾਰਾ ਜਿਹੜਾ ਸਹਿ ਜ਼ਿਆਦਾ ਰਹਿੰਦਾ ਥਾ ਲੇਕਿਨ ਅੱਜ ਕਈ ਵਾਰੀ ਕਿਆ ਹੁੰਦਾ ਸੀ ਅਸਾਂ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੁੰਦੇ ਤੇ ਇਸ ਕਰਕੇ ਸਾਂਝ ਜਿਹੜਾ ਸਹਿ ਰਾਗ ਦੁਸ਼ ਜਲਨੇ 'ਤੇ ਦੂਰ ਰਹਿਣਾ ਚਾਹੀਦਾ ਕਹਿੰਦੇ ਇੱਕ ਜਿਹੜੀ ਆਪਣੀ ਸੋਚ ਹੈ ਇਕਾਂਗੀ ਸੋਚ ਇਸ 'ਤੇ ਵੀ ਦੂਰ ਰਹਿਣਾ ਚਾਹੀਦਾ ਕਿਉਂਕਿ ਦੂਏ ਦੀ ਸੋਚ ਕਿਆ ਹੈ ਦੂਏ ਦੇ ਦੁੱਖ ਕਿਆ ਹੈ ਅਤੇ ਇਸ ਜੋ ਸਾਂਝ ਦੁਖਣਾ ਬੜਾ ਜ਼ਰੂਰੀ ਹੈ ਦੂਏ ਦੇ ਦੁੱਖ ਜੋ ਆਪਣਾ ਦੁੱਖ ਸਮਝਣੇ ਅੱਗੇ ਚੱਲ ਗਏ ਤਾਂ ਅਸਾਂ ਸਮਝ ਗਏ ਕਿ ਬਈ ਅਸਾਂ ਕੁਛ ਜੋ ਕੁਛ ਸਮਝਿਆ ਕਰਦੇ ਹਾਂ।

ਦੂਜੀ ਗੱਲ ਇਹ ਹੈ ਕਿ ਸਾਨੂੰ ਕਿਸੇ ਨੇ ਦਗਾਬਾਜ਼ੀ ਨਹੀਂ ਕਰਨਾ ਚਾਹੀਦੀ। ਦਗਾ ਕੁਛਦਾ ਨਹੀਂ ਸਗਾ, ਪਹਾੜੀ 'ਚ ਗਲਾਉਂਦੇ ਨਾ, ਦਗਾ ਕੁਛਦਾ ਸਗਾ ਨਹੀਂ ਭਾਈ, ਜਿਹਨੇ ਕੀਤਾ ਤੀ ਉਹ ਦੇਖ ਲਿਆ, ਕਹਿੰਦੇ ਵੀ ਨਹੀਂ ਵਿਸ਼ਵਾਸ ਹੋ ਕਰਦਾ ਕਰੀ ਨਹੀਂ ਦੇਖੀ ਲਿਆ ਭਾਈ। ਤਾਂ ਇਸ ਕਰਕੇ ਜਿਹੜਾ ਬੀਜ ਵਾਹੁਣਾ ਹੈ ਸੇ ਆਉਣ ਵਾਲੇ ਟਾਈਮ 'ਚ ਕੱਟਣਾ ਪਾਉਣਾ, ਅਤੇ ਇਸ ਕਰਕੇ ਸਾਨੂੰ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ। ਕਹਿੰਦਾ ਜਿਹੜਾ ਕੋਈ ਕੋਈ ਖਰਾ ਕਰਦਾ ਅਤੇ ਜੋ ਵੀ ਨਸੀਹਤ ਦੇਣਾ ਬੜੀ ਜ਼ਰੂਰੀ ਹੈ। ਤਾਂ ਹੁਣ ਕਾਰਜਕ੍ਰਮ 'ਚ ਅਸਾਂ ਤੁਹਾਡੇ ਸੋਗੀ ਗੱਲਬਾਤ ਤਾਂ ਕਰਦਿਆਂ ਕਰਦਿਆਂ ਲੋਕ ਗੀਤ ਵੀ ਸੁਣਾਉਣੇ, ਲੇਕਿਨ ਸਾਨੂੰ ਇਹ ਵੀ ਲੱਗਦਾ ਕਿ ਅਸਾਂ ਸਮਾਜ ਦੇ ਪ੍ਰਮੁੱਖ ਅੰਗ ਹਨ, ਕਹਿੰਦੇ ਅਸਾਂ ਜੋ ਜਿਹੜੀਆਂ ਸਮਸਮਾਇਕ ਜਿਹੜੀਆਂ ਚਰਚਾ ਹਨ ਤਿੰਨਾਂ 'ਚ ਵੀ ਅਸਾਂ ਜੋ ਭਾਗ ਲੈਣਾ ਬੜਾ ਜ਼ਰੂਰੀ ਹੈ। ਕਿਉਂਕਿ ਗੀਤਾਂ ਸੋਗੀ ਸੋਗੀ ਜਿਹੜਾ ਸੀ ਅਸਾਂ ਇਹਨਾਂ ਚੀਜ਼ਾਂ ਦਾ ਮੰਥਨ ਵੀ ਕਰਗੇ ਤਾਂ ਸਮਾਜ ਅੱਗੇ ਵਧਗਾ, ਸਮਾਜ 'ਚ ਇੱਕ ਭਾਈਚਾਰਾ ਫੈਲਗਾ, ਪ੍ਰੇਮ ਭਾਈਚਾਰਾ ਫੈਲਗਾ, ਖੁਸ਼ੀ ਫੈਲਗੀ, ਕਹਿੰਦੇ ਚੋਹਾਂ ਪਾਸਿਆਂ ਜਿਹੜਾ ਇੱਕ ਬੜਾ ਅੱਛਾ ਸੁਹਾਰਦ ਵਾਲਾ ਵਾਤਾਵਰਣ ਬਣਗਾ। ਕਹਿੰਦੇ ਅਸਾਂ ਜਿਹੜੇ ਸੇ ਗੁੱਟੇ ਗੁੱਟੇ ਰਹਾਂਗੇ, ਇੱਕ ਦੂਜੇ ਘੁੱਟਦੇ ਘੁੱਟਦੇ ਰਹਾਂਗੇ, ਸਹਿ ਵੀ ਜਿਹੜਾ ਮਾਹੌਲ ਸੀ ਠੀਕ ਨਹੀਂ ਹੈ ਸਾਡੇ ਵਾਸਤੇ, ਸਿਹਤ ਵਾਸਤੇ ਵੀ, ਕਹਿੰਦੇ ਆਪਸੀ ਰਹਿਣ ਸਹਿਣ ਵਾਸਤੇ ਵੀ ਠੀਕ ਨਹੀਂ ਹੈ। ਅਤੇ ਇਸ ਕਰਕੇ ਇਹ ਜ਼ਰੂਰੀ ਹੈ ਕਿ ਅਸਾਂ ਜਿਹੜੀ ਗੱਲ ਬੋਲੀਏ ਅਤੇ ਜੋ ਅਸਾਂ ਅਪਣਾਈਏ ਵੀ, ਕਹਿੰਦੇ ਤਿਉਹਾਰ ਪਰ ਚੱਲੀਏ ਵੀ, ਕਹਿੰਦੇ ਮੀਨ ਮੇਖ ਕੱਢਦੇ ਹੀ ਰਹਿਣਾ ਹਮੇਸ਼ਾ ਦੂਜੇ ਦੀ, ਤਾਂ ਆਪਣੀ ਮੀਨ ਮੇਖ ਵੀ ਸਾਂਝੇ ਜ਼ਰੂਰ ਕਰਨਾ ਚਾਹੀਦੀ ਕਿ ਸਾਡੇ 'ਚ ਕਿਆ ਕਮਜ਼ੋਰੀ ਹੈ, ਸਾਡੇ 'ਚ ਕਿਆ ਕਮੀਆਂ ਹਨ, ਅਤੇ ਇਹਨਾਂ ਦਾ ਵੀ ਅਸਾਂ ਜੋ ਖੁਲਾਸਾ ਜ਼ਰੂਰ ਕਰਨਾ ਚਾਹੀਦਾ, ਤਾਂ ਹੀ ਅੱਗੇ ਵਧਣਾ ਚਾਹੀਦਾ। ਤਾਂ ਇਸ ਕਰਕੇ ਜ਼ਰੂਰੀ ਹੈ ਕਿ ਅਸਾਂ ਅੱਗੇ ਵਧੀਏ। ਦੂਜੀ ਗੱਲ ਇਹ ਹੈ ਕਿ ਆਪਣੇ ਮਾਂ ਬਾਪਾਂ ਦਾ ਵੀ ਅਸਾਂ ਧਿਆਨ ਰੱਖੀਏ, ਅਸਾਂ ਬਜ਼ੁਰਗਾਂ ਦਾ ਧਿਆਨ ਰੱਖੀਏ, ਖਾਸ ਕਰ ਬਜ਼ੁਰਗ ਜਿਹੜੇ ਹਨ ਸਾਡੇ 'ਤੇ ਪ੍ਰੇਮ ਮੁਹੱਬਤ ਚਾਹੁੰਦੇ ਹਨ। ਤਾਂ ਇਸ ਕਰਕੇ ਇਹ ਚੀਜ਼ ਵੀ ਅਸਾਂ ਧਿਆਨ 'ਚ ਰੱਖੀਏ ਕਿ ਤਿੰਨਾਂ ਜੋ ਦਿੱਖਾ ਰੋਟੀ ਘੱਟ ਮਿਲੀ ਹੈ ਸੈ ਸੰਤੁਸ਼ਟ ਹੋ ਜਾਂਦੇ ਹਨ, ਅਤੇ ਇਹਨਾਂ ਨੂੰ ਰੋਟੀ ਨੂਣੇ ਨੇ ਮਿਲੀ ਹੈ ਪਿਆਰ 'ਚ ਤਾਂ ਵੀ ਹੈ ਖੁਸ਼ ਰਹਿੰਦੇ, ਲੇਕਿਨ ਤਿੰਨਾਂ ਰੋਟੀ ਤੋਂ ਖਰੀਦਿਆ, ਤਿੰਨਾਂ ਨੇ ਗਲਾ ਬੋਲਾ ਮੱਤ, ਤਿੰਨਾਂ ਸੌਗੀ ਤਿੰਨਾਂ ਘੁੱਟਣ ਦਿਆ, ਤੁਹਾਂ ਤਿੰਨਾਂ ਦੇ ਅਰਮਾਨਾਂ ਦੇ ਘੁੱਟ ਗਲਾ ਘੋਟਦੇ ਹਨ, ਤਾਂ ਸਮਝ ਲਿਆ ਵੀ ਤਿੰਨਾਂ ਦੇ ਮਨੇ 'ਚ ਕਿਆ ਬੀਤਦੀ ਹੈ। ਇਸ ਕਰਕੇ ਪ੍ਰੇਮ ਚਾਹੇ ਛੋਟੇ ਨੇ ਕਰਾ ਚਾਹੇ ਵੱਡੇ ਨੇ ਕਰਾ, ਲੇਕਿਨ ਪ੍ਰੇਮ ਦਾ ਜਿਹੜਾ ਇੱਕ ਸਮਾਂ ਹੈ ਸਾ ਸਾਂਝੋ ਬਣਾਈ ਰੱਖਣਾ ਜ਼ਰੂਰੀ ਹੈ। ਤਾਂ ਇਸ ਕਰਕੇ ਹੁਣ ਇੱਥੋਂ ਗੱਲਾਂ ਦੇ ਵਿਰਾਮ ਦਿੰਦੇ ਹਨ, ਸੁਣਾਂਦੇ ਤੁਹਾਨੂੰ ਜੇ ਇੱਕ ਹੋਰ ਲੋਕ ਗੀਤ।

0: ਆਉਂਦਾ ਹੀ ਆ। ਅਗਰ ਤੁਹਾਂ ਕੋਈ ਗੱਲ ਪਤਾ ਕਰਨੀ ਤਾਂ ਬੈਂਕ ਆ ਜਾਵਾ, ਕਨੇ ਪਤਾ ਕਰੀ ਲਿਆ।
1: ਹਾਂ
2: ਤੋ ਅਮਾ ਜੀ, ਆਪਕੇ ਖਾਤੇ ਕਾ ਨੰਬਰ ਕਿਆ ਹੈ?
3: ਨਾ ਪਾਵਾ ਹੁਣ ਦਿੰਦੀ ਆਪਣੇ ਖਾਤੇ ਦਾ ਨੰਬਰ, ਮੈਂ ਤਾਂ ਫਿਣਸਣੀ ਦੀ ਕਾਪੀ ਜਾਂਦੇ ਅੰਦਰ ਰੱਖੀ ਤੇ ਕਹਿੰਦਾ ਫਿਣਸਣੀ ਕਢਾਣਾ ਬੈਂਕ ਆਪੀ ਜਾਂਦੀ ਕੁਸੀ ਕੇ ਦਿੰਦੇ ਵੀ ਨਹੀਂ ਖਾ ਪੀ ਗਿਆ।
2: ਤੋ ਮੇਰੇ ਕੋਲ ਚੱਲਣਾ ਕਭੀ ਸਾਥ ਮੈਂ?
3: ਆ ਆਪਣੇ ਤਾਂ ਗੁਆਏ ਗੁਆਏ ਮੇਰੇ ਵੀ ਗੁਆਂਗਾ।
2: ਬਾਈ ਸ਼੍ਰੀਮਤੀ ਸਾਗਰੀ ਜੀ, ਮੇਰੀ ਬਾਤੇਂ ਵੀ ਸੁਣ ਰਹੇ ਹੋ? ਆਪਕੀ ਇਸ ਕੁੱਤੇ ਕੋ ਵੀ ਨਲਾਏ ਜਾ ਰਹੇ, ਬੜੀ ਬੜੀ ਖੁਸ਼ਬੂ ਆ ਰਹੀ ਹੈ, ਦੇਖੋ ਹੀਟਰ ਵੀ ਲਗਾਇਆ ਹੋਇਆ ਹੈ। ਵਾਹ ਜੀ ਵਾਹ, ਗਰਮ ਗਰਮ ਇਹ ਬੰਦਾ ਹੈ ਕਿ ਕੁੱਤਾ ਹੈ?
0: ਇਹ ਮੇਰਾ ਬੜਾ ਭਰੀ ਪਿਆਰਾ ਕੁੱਤਾ ਹੈ, ਕਹਿੰਦੇ ਇਸ ਤੋਂ ਮੈਂ ਸਪੈਸ਼ਲ ਸੈਂਪੂ ਨੇ ਲੱਗਣੀ ਨਵਾਣੇ।
3: ਉਹ ਕਦੇ ਆ ਟੈਂਪੂ ਗਏ ਨਾ ਨਵਾ ਦੀ।
0: ਉਹ ਟੈਂਪੂ ਨੀ ਅਮਾ, ਸ਼ੈਂਪੂ।
2: ਓਹੋ, ਮੇਰੇ ਤੋਂ ਪੈਸੇ ਵੀ ਚਲੇ ਗਏ, ਅਬ ਤੋ ਸਾਬਣ ਵੀ ਨਹੀਂ ਮਿਲਣਾ ਮੇਰੇ ਕੋਲ, ਸ਼ੈਂਪੂ ਕੀ ਬਾਤ ਦੂਰ ਕੀ ਹੈ, ਬਸ ਕੁੱਤਾ ਇਸ ਵਾਰੀ ਲੱਗੀ ਮੈਨੇ ਆ ਰਹੇ।
3: ਅਬ ਤਾਂ ਕਿਉਂ ਹੋਇਆ, ਦਿਮਾਗਾਂ ਦਾ ਨਹੀਂ ਪੈ ਗਿਆ ਭਾਰ ਮਾਠੂਏ ਦਾ?
0: ਅਮਾ ਪੈਸੇ ਚਲੀ ਗਿਰੇ ਨਾ ਮਾਠੂ ਰੇ, ਇਹ ਬੌਂਦ ਨਹੀਂ ਗਿਰਾ। ਤੁਹਾਡਾ ਦੱਸਾ ਭਾਈ ਪਾਣੀ ਗਰਮ ਹਾਂ?
3: ਆਕੜੇ ਪਿਆਕਾ ਤਾਂ ਕੀ ਜਰ ਲਾਏ ਹੈਟਰ ਬੇ ਬਾਲੀ ਦਾ ਤੈਂ ਪਿਆਕਾ ਇਸ ਜੋ ਕੁੱਤੇ ਜੋ
0: ਠੰਡ ਰਚੀਗੀ ਕੁੱਤੇ ਤਾਂ ਫੇਰ ਹੀ ਇਸ ਫੇਰੀ ਜੁਕਾਮ ਹੋ ਜਾਂਗਾ, ਫਿਰ ਮੈਨੂੰ ਦਵਾਈ ਲੈਣੇ ਪਾਉਣੀ।
2: ਤਾਂ ਕੱਲ ਮਾਰਨਿੰਗ ਵਾਕ ਮਿਲੇ ਕੇ ਮਤ ਜਾਣਾ ਇਸਕੋ?
0: ਨੀ ਲੈ ਹੀ ਨਹੀਂ ਜਾਂਗੀ।
3: ਅਬ ਇਹ ਉੱਠਣ ਉਗਲਾ ਨਹੀਂ ਹੋ ਪਿਆਗਾ, ਤੜਕੇ ਤਾਂ ਨਹੀਂ ਉੱਠਣਾ ਵੀ ਕਿ ਨਹੀਂ, ਇਸ ਲਈ ਨਾ ਚੱਲੀਦੀ ਰਹਿੰਦੀ ਹੋਈ ਸੰਜਾ ਪਿਆਗਾ। ਹਾਂ ਕਦੀ ਖੇਤ ਰਾਹ ਚਲੀ ਦੀ, ਕਦੀ ਕੁੱਤੇ ਚਲੀ ਦੀ, ਕਦੀ ਕੁੱਤੇ ਚਲੀ ਦੀ।
2: ਨਹੀਂ ਮੈਂ ਇਤਨੇ ਦੇਰ ਸੇ ਕੋਈ ਚਾਹ ਪਾਣੀ ਵੀ ਨਹੀਂ ਪੁੱਛਾ,
0: ਤਾਂ ਕੁੱਤੇ ਲੱਗ ਰਹੀ ਨਵਾਣੇ ਆਉ।
2: ਦੇਖੋ ਅਮਾ ਜੀ ਕਿਆ ਜ਼ਮਾਨਾ ਗਿਆ, ਕੁੱਤੇ ਕੋਈ ਦੇਖੋ, ਕੁੱਤੇ ਕੀ ਮਾਰਨਿੰਗ ਵਾਕ, ਕੁੱਤੇ ਕੀ ਇਵਨਿੰਗ ਵਾਕ, ਪ੍ਰਾਹੁਣਾ ਕੋਈ ਪੁੱਛ ਪਛਾਣ ਨਹੀਂ।
3: ਤੇ ਕਿਉਂ ਪਾਣੀ ਕੁੱਤੀ ਤੇ ਦੇਣਾ, ਪੂਰੀ ਟਾਂਕੀ ਰੁੜਵਾਈ ਰੱਖੀ ਹੈ ਪਾਣੀਏ ਦੀ ਹੋਏ।
0: ਕੁੱਤੇ ਦੀ ਕੇਅਰ ਕਰਾ ਦੀ ਤਾਂ ਆਉ
3: ਨਾ, ਦੇਖ ਦੇਖਭਾਲ ਕਰਨਾ ਜ਼ਰੂਰੀ ਹੋਵੇ ਸਜੇ ਆਪਣੇ ਬੰਨੀ ਦੇ ਆਹ ਮਾਲ ਪਸੂਗਾ ਨਾ ਘਰੇ।
2: ਠੀਕ ਬੋਲਾ ਮਾ ਜੀ।
3: ਕੁੱਤੇ ਪਾਲੇ ਦੇ ਹੋਣ, ਚਾਹੇ ਰੱਖੀ ਦੇ ਹੋਣ ਕੁੱਕੜ,
2: ਕੁੱਕੜ ਮਾ ਜੀ,
3: ਚਾਹੇ ਬਿੱਲੀਆਂ ਹੋਣ, ਚਾਹੇ ਭਾਈ ਹੋਰ ਛੇਲੂ ਪੇਡੂ ਉਹਨੂੰ ਦੇਖ ਰੇਖ ਕਰਨਾ ਹੀ ਬੜੀ ਜ਼ਰੂਰੀ,
2: ਬੜੀ ਜ਼ਰੂਰੀ।
0: ਔਰ ਸੌਗੀ ਸੌਗੀ ਹੁਣ ਟੀਕੇ ਵੀ ਲਵਾਉਂਦੀ ਹੈ ਟਾਈਮ ਟਾਈਮ ਮਾਰੇ।
3: ਹਾਂ ਇਹਦੀ ਤਾਂ ਪੂਰੀ ਦੇਖਭਾਲ ਕਰਦੀ।
2: ਕਿਤਨੇ ਟੀਕੇ ਲਗਵਾ ਦਈਏ ਆਪਣੇ?
0: ਮੈਂ ਨੀ ਕੀਤੀ ਗਿਣਤੀ, ਜਲਦੀ ਜੇ ਟਾਈਮ ਆਉਂਦੀਆਂ 5-6 ਮਹੀਨੇ ਬਾਅਦ ਲਗਵਾਉਣਾ ਤਾਂ ਲਵਾਈ ਹੋਣੀ ਚਾਹੀਦੀ ਨੇ।
2: ਗੰਜਾ ਹੋ ਗਿਆ ਕੁੱਤਾ, ਕੱਲ ਕੁਝ ਕੋ ਪਗੜੀ ਲਗਾਉਣੀ ਪੜੇਗੀ।
3: ਹਾਂ ਦੇ ਆ ਭਾਈ, ਜੇ ਰੱਖਣਾ ਨਾ ਤਾਂ ਢੰਗਾ ਨਾ ਰੱਖਣਾ, ਸਾਫ ਸਫਾਈ ਵੀ ਬੜੀ ਜ਼ਰੂਰੀ, ਜਿਹੜੇ ਜਾਨਵਰਾਂ ਦੀ ਸਜੇ ਪਾਲੀ ਦੇ ਹੈ, ਟੀਕਾਕਰਨ ਬਿਨਾਂ ਤਾਂ ਜ਼ਰੂਰੀ ਆ, ਦੇਖ ਰੇਖ ਜੇ ਸਾ ਢੰਗਾ ਨਾ ਕਰਨਾ ਜ਼ਰੂਰੀ, ਪਰ ਕੁਛ ਚੀਜ਼ਾਂ ਦੀ ਬੈਸਟ ਐਜ ਨਹੀਂ ਕਰਨੀ।
0: ਉਹ ਚੱਲ ਤੂੰ ਮੇਰੇ ਪਿਆਰੇ ਕੁੱਤੇ, ਚੱਲ ਤੂੰ ਇਹਨਾਂ ਬੁਲਾਣਾ ਦੇ।
3: ਹਾਂ ਰੋਆ ਦਾ ਵੇ ਹਾ।
2: ਹਾਂ ਅਮਾ ਜੀ ਦੇਖੋ ਕੈਸੇ ਬੜੇ ਚਲਾਕ ਹੋਤੇ ਜਾਨਵਰ ਵੀ ਨਾ, ਪੂਰੇ ਮਜ਼ੇ ਲੈ ਕੇ ਹੋਤੇ ਹੈ, ਗੀਜ਼ਰ ਕਾ ਪਾਣੀ, ਹੀਟਰ ਕਾ ਸੇਕ, ਹੈ ਸ਼ੈਂਪੂ ਸੇ ਨਹਾਣਾ, ਯਾਰ ਬੰਦਾ ਤਾਂ ਬੜਾ ਗਜਬ ਕਾ ਹੈ ਕੋਈ।
3: ਹਾਂ ਦੇ ਦੇ ਇਸ ਜੋ ਪਾਣੀ ਦੇ ਮਾਠੂਗੇ ਜੋ
0: ਆਉਂ ਲਿਆਂਦੀ।
3: ਓਏ ਉਠ ਓਏ ਉਠ ਉਠ ਓਏ ਮਾਠੂਗਾ, ਉਠ
2: ਮਾਠੂਗਾ, ਉਠ ਓਏ ਉਠ।
3: ਓਹੋ ਇਹ ਕੀ ਹੋਇਆ ਓਏ ਮਾਠੂਗਾ?
2: ਓ ਯਾਰ ਇਸ ਬਲਦ ਨੇ ਤਾਂ ਮੇਰੀ ਕੁਰਸੀ ਵੀ ਤੋੜ ਦੀ ਅਮਾ ਜੀ।
3: ਹੈ
2: 551 ਰੁਪਏ 25 ਪੈਸੇ ਤੋਂ ਆਨਲਾਈਨ ਮੇ ਉੜੇ।
3: ਹਾਂ
2: ਦਾਜ ਮੇ ਆਈ ਥੀ ਕੁਰਸੀ, ਮੇਰੇ ਕੋ 1000 ਰੁਪਏ ਕੀ ਕੁਰਸੀ ਵੀ ਖਤਮ। ਨੁਕਸਾਨ ਹੋ ਗਿਆ 1551 ਰੁਪਏ 25 ਪੈਸੇ।
3: ਜੋੜਦਾਰ ਹੈ ਤੂੰ, ਬੈਠੀ ਰਹਿ ਜੋੜੀ ਨਾ
0: ਮੇਰੀ। ਠੀਕ ਹੈ ਨਾ ਤੂੰ?
2: ਉਹ ਮੈਂ ਤਾਂ ਠੀਕ ਹੂੰ, ਕੁਰਸੀ ਗਈ ਮੇਰੀ ਸਾਗਰੀ।
0: ਉਹ ਕੋਈ ਗੱਲ ਨੀ, ਕੁਰਸੀ ਗਈ, ਉਹ ਤਾਂ ਪਾਣੀ ਲਿਆਉਣੀ ਗਈ, ਮੈਨੂੰ ਤਾਂ ਛੇੜ ਬੜੀ ਭਰੀ ਸੁਣੋਈ, ਮੈਂ ਬੋਲਿਆ ਬਾਹਰ ਪਤਾ ਨੀ ਕਿਆ ਹੋਈ ਗਈ ਆ, ਅੰਮੇ ਤਾਂ ਨੀ ਦੇਈ ਤੇ ਹੁੰਗਾ ਮਾਠੂ ਜੋ ਧੱਕਾ।
2: ਨਹੀਂ ਅੰਮਾ ਨੀ ਐਸੇ ਕਰਤੀ, ਅੰਮਾ ਬੜੀ ਮਾਨਵਤਾ ਬਾਦੀ ਲੇਡੀ ਹੈ।
3: ਹਾਂ ਨਾ ਇਹ ਬਲਦ ਭਾਈ ਗਿਆ, ਪਤਾ ਨੀ ਕੁਛ ਦਾ, ਬੜੇ ਦੁਖੀ ਕੀਤੀ ਦੇ ਨੀ ਬਲਦੇ ਦਾ।
2: ਅੰਮਾ ਜੀ ਮੈਂ ਦੇਖਤਾ ਹੂੰ ਸੜਕੋਂ ਮੈਂ ਵੀ ਦੌੜੇ ਹੋਏ, ਬਲਦ ਵੀ, ਗਊਆਂ ਵੀ, ਬੱਛੀਆਂ ਵੀ, ਇਹ ਹੋ ਕਿਆ ਰਹਾ ਹੈ, ਮੇਰੀ ਕੋਈ ਸਮਝ ਸੇ ਪਰੇ ਹੈ।
3: ਹਲ ਇੱਕ ਚੱਕਰ ਹੋ ਰਾਣਾ ਤੀ ਗਿਓ।
2: ਕਾਹੇ ਕਾ ਚੱਕਰ?
0: ਅੰਮਾ ਆਉਂ ਦੱਸਾਂ ਹੀ, ਆਉਂ ਦੱਸਾਂ ਹੀ।
2: ਬੋਲੀ ਸ਼੍ਰੀਮਤੀ ਸਾਗਰੀ ਜੀ।
0: ਕੋਈ ਬੜੀ ਗੱਲ ਨੀ ਹੋਈ ਰਹੀ ਨਾ।
2: ਹਾਂ
0: ਤੁਹਾਰ ਪੈਸੇ ਗਏ ਆਨਲਾਈਨ?
2: ਗਏ।
0: ਕੁਰਸੀ ਭੱਜੀ ਗਈ?
2: ਹਾਂ ਭੱਜੀ ਗਈ।
0: ਕੋਈ ਗੱਲ ਨੀ, ਕਦੇ ਨੁਕਸਾਨ ਹੋ ਹੀ ਜਾਂਗਾ, ਹੋਰ ਤਾਂ ਝੇਲੀ ਲਾਂਗੇ ਨਾ। ਦੱਸੋ
2: ਯਾਰੋ, ਮੈਂ ਦਿਲ ਪੇ ਰੱਖ ਲੇਤਾ ਹੂੰ ਪਹਿਲੇ ਹਾਥ ਅੰਮਾ ਜੀ, ਜਬ ਮੇਰੇ ਪੈਸੇ ਉਡੇ ਤਬ ਭੁੱਖ ਨਾ ਲੱਗਣੇ ਕਾ ਅਟੈਕ ਹੋ ਗਿਆ।
3: ਅੱਛਾ
2: ਫਿਰ ਨਾ ਤੋ ਪਿਆਸ ਨਾ ਲੱਗਣੇ ਕਾ ਅਟੈਕ ਹੋ ਗਿਆ। ਅਬ ਕਹੀਂ ਕੋਈ ਦਿਲ ਕਾ ਨਾ ਹੋ ਜਾਏ, ਮੈਂ ਇਸ ਲਈ ਹੱਥ ਰੱਖ ਲੇਤਾ ਹੂੰ।
3: ਨਾ ਨਾ ਛੋਟੀਆਂ ਮੋਟੀਆਂ ਤੇਨੀ ਕਬਰ ਆਇਂਦਾ ਦਿਖ।
2: ਅੱਛਾ ਬੋਲੋ ਬੋਲੋ ਸਾਗਰੀ ਮਤੀ।
0: ਉਹ ਖੇਤ ਨੀ ਤੁਹਾਰਾ ਸੇ ਥੱਲੇ ਸਬਜ਼ੀਆਂ ਵਾਲਾ,
2: ਆਲੂ ਗੋਭੀ ਵਾਲਾ? ਉਹ
0: ਹਾਂ
2: ਹਾਂ
0: से कुछ नहीं आए बहुत दिन गया
2: हाँ।
0: इस बेचारे भूख लगी थी बड़ी बड़ी ना तो इन्हीं थे थोड़ा साफ करी तरह
2: हो मेरी अम्मा जी पत्नी कौन से ग्रह की दशा दौड़ी हुई है 500 कुंजा एक जार एक और हजारों रुपए का खेत भी उड़ गया मैं क्या करूं मैं कहां जाऊं अम्मा जी
3: कोती जो नहीं जाना भी है अम्मा ठुगा ए किस्मती जो मत कोसदा भी गलती तेरी पैसे ते अपनी करतूतां ते गवाए हैं
2: ए तो बात ठीक बोली
3: हां ए कुर्सी ता चलो बल दे पानी ती ए चीजां बणी आंदियां फेरी नदी ने ठन सना लैनी कने दे आ पई खेतर पाए नुकसान होया
2: होया
3: पर से ना तो बल दा दी गलती ना तेरी गलती तिस्ची बल दा जो छड़ने आलें दी गलती
2: हां अम्मा जी बड़ी समझदारी वाली बात करते तभी बोलते सियाने मानू बड़े गजब के होते हैं
0: थोड़ी जी माठू जी जासूसी करा हूं ना
2: मैं अब देखूंगा पूरा पता लगाऊंगा और जिसने भी छोड़ा होगा उसको जुर्माना डलवा के हटूंगा
3: आजकल तो माला दे कन्ने ना से लगी दे होंदे टिचकणू दे क्या गल्लां दे तीजो
2: टैग बोलते अंग्रेजी में
3: बैग
2: टैग टैग
3: से दिखाना ना फिर पढ़ना फिर ठोलना मालक कौन है सदा
2: बिल्कुल मैं तो ऐसे करूंगा मेरे को थाने जाना पड़ना पहले तो मैंने अपनी कंप्लेंट लिखानी है पैसों वाली
3: हाँ।
2: दूसरी फिर मैंने पशु बड़ा कभी कर देना
3: भाई देखो बड़ी गलत गल हुए छड़ी दिया दे देख इस्तेमाल करना पशुओं का फिर छड़ी देने अब आ रहे खरे लग दे
2: बुरा अम्मा जी गाय का दूध पी लेना बच्चों को पिला देना पीछे से नी दिया तो चल भाई खेत हाँ। बाह लेने छलियां ले लो कणक ले लो बेचारा बुढ़ा हुआ चल बच्चा रोड पे
3: हाँ फिर अपने घरे देख के जगह कुत्ते पाली दे होने तो सभी अब आ रहा छड़ी देने हुए कोई कुसी जो सच्ची पवा दे कोई कुसी सच्ची पवा दे देख रखनी चीज ना ढंग ने रखनी
0: से मैं रखी रहा हाँ, कुत्ता भाई हाँ, पूरी केयर कर दी तीसरी
3: ना देख रेख जरूर ही पाए
2: हाँ, बिल्कुल बिल्कुल
3: कने दे थोड़ी नहीं पे बाल पहले बाई ले खेत रे फिर सियाने हुई है ता छड़ी देते हुए जे अपी सियाने होना कला जो जे अपी जो कोकी छड़ी देगा तो खरी लगनी हुए गल
2: नहीं अम्मा जी बिल्कुल गलत बात है तो बहुत ही गलत बात कर रहे हैं हम सारे
3: हाँ देख पशु पालने ता पुत्र अपने करे रखना है कने तीना दी देखभाल जे सभी दाएं करनी
2: जैसे श्रीमती सागरी जी अपने पालतू कुत्ते की देखभाल कर रही है
3: हां भाई कने टाइम मादा टीकाकरण भी करवाना तीना दा कने हाँ। भाई आजकल ठंड च खास करने जी ऐसे ध्यान रखना माला दा
2: बिल्कुल अम्मा जी ओ उनको फिर झूलर से पूरा ढक के रखना चाहिए
3: हां भाई बांकी गल गलाई।

ਦਿਲਾਂ ਦੇ ਮੀਤ ਪਹਾੜੀ ਗੀਤ ਲਈ ਨੇ ਸ਼ੋਤਿਓ ਅਸੀਂ ਹਾਜ਼ਰ ਹੋ ਚੁੱਕੇ ਸੁਣਨੇ ਵਾਲੇ ਸਾਰੇ ਸ਼ੋਤਿਆਂ ਚੋ ਤੁਹਾਡੀ ਆਪਣੀ ਰੇਡੀਓ ਦੋਸਤ ਨੇਹਾ ਮਿਸ਼ਰਾ ਦੀ ਰਾਮ ਰਾਮ। ਸ਼ੋਤਿਓ ਤੁਹਾਂ ਦਾ ਜਾਣਦੇ ਹੀ ਹਨ ਇਸ ਕਾਰਜਕ੍ਰਮ ਚ ਅਸੀਂ ਬਾਂਕੇ ਬਾਂਕੇ ਜੇ ਮਿੱਠੇ ਮਿੱਠੇ ਲੋਕ ਗੀਤ ਲਈ ਨੇ ਹਾਜ਼ਰ ਹੁੰਦੇ ਤਾਂ ਅੱਜ ਵੀ ਕੁਝ ਚੁਣਿੰਦਾ ਲੋਕ ਗੀਤ ਲਈ ਨੇ ਅਸੀਂ ਹਾਜ਼ਰ ਇਸ ਕਾਰਜਕ੍ਰਮ ਚ। ਕਹਿੰਦੀ ਖਾਵੇ ਚਾਂਦਣੀ ਰਾਤ ਜੇ ਨਾ ਸਿਆਹਾਂ ਜੋ ਬੋਲਾ ਦੀ ਕਿ ਬਈ ਇੱਕ ਬਾਂਕਾ ਜਿਹਾ ਜੇ ਲੋਕ ਗੀਤ ਤੁਹਾਂ ਮੇਰੇ ਉੱਪਰ ਹੀ ਸੁਣਾਈ ਦੇਣ ਤਾਂ ਮਜ਼ਾ ਆਈ ਜਾਣਾ। ਤਾਂ ਬਈ ਆਵਾ ਸੁਣਦਿਆਂ ਨੇ ਇਸ ਕਾਰਜਕ੍ਰਮ ਦੀ ਇਹ ਪਹਿਲੀ ਪ੍ਰਸਤੁਤੀ ਚਾਂਦਣੀਆਂ ਰਾਤਾਂ ਭਰੀ।

ਦਿਲਾਂ ਦੇ ਮੀਤ ਜੋ ਸਤਾਣਾ ਨਹੀਂ ਚਾਹੀਦਾ, ਵਾਅਦਾ ਕੀਤਿਆ ਹੋ ਜੇ ਕੋਈ ਤਾਂ ਨਿਭਾਣਾ ਵੀ ਚਾਹੀਦਾ। ਵਾਅਦੇ ਤੇ ਮੁੱਕਰ ਗਏ ਤਾਂ ਰਿਸ਼ਤੇ ਜੋ ਕਮਜ਼ੋਰ ਪਾਈ ਦੇਣਗੇ। ਪੱਕਾ ਰਿਸ਼ਤਾ ਨਿਭਾਣਾ ਹੋ ਨਾ ਤਾਂ ਆਪਣੀਆਂ ਗੱਲਾਂ ਤੇ ਮੁੱਕਰਨਾ ਨਹੀਂ ਚਾਹੀਦਾ।